ਪਹਿਲੇ ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨਾਉਣਾ। ਕਿਉਂ? ਵੋ ਇਸ ਲਈ ਕਹਿ ਰਹੇ ਕਿ ਜੋ ਸੂਫੀ ਸੂਫੀਆਨਾ ਕਲਾਮ ਹੋਤੇ ਜੋ ਸੂਫੀ ਹੋਤੇ ਵੋ ਇਸ ਲਈ ਕਹਿਤੇ ਹੈ ਕਿ ਅੱਲਾਹ ਕੀ ਜ਼ਾਤ ਬੜੀ ਮੁਕਰਰਬ ਹੈ ਇਨਸਾਨ ਕੇ, ਬਹੁਤ ਕਰੀਬ ਹੈ, ਸ਼ਹਿਰਕ ਸੇ ਜ਼ਿਆਦਾ ਕਰੀਬ ਹੈ। ਇਸ ਕੋ ਮਨਾਨਾ ਮੁਸ਼ਕਿਲ ਨਹੀਂ ਹੈ। ਖੁਸ਼ੂ ਖੁਜ਼ੂ ਕੇ ਸਾਥ ਵਜ਼ੂ ਕਰਕੇ ਮਸੱਲੇ ਪੇ ਖੜੇ ਹੋ ਗਏ, ਅੱਲਾਹ ਕੀ ਜ਼ਾਤ ਕੋ ਯਾਦ ਕਰੇਂ, ਜਬ ਆਪ ਅੱਲਾਹੁ ਅਕਬਰ ਕਹਿ ਕੇ ਕਾਨੂੰ ਕੋ ਹੱਥ ਲਗਾਏਂਗੇ, ਇਬਾਦਤ ਕਾ ਪਹਿਲਾ ਜ਼ੁਮਰਾ, ਪਹਿਲੇ ਜ਼ੀਨੇ ਪੇ ਆਪ ਖੜੇ ਹੋ ਜਾਏਂਗੇ, ਤੋ ਯਕੀਨ ਕਰੇ ਅੱਲਾਹ ਕੀ ਜ਼ਾਤ ਦੋਨੋਂ ਬਾਹੇਂ ਖੋਲ ਦੇਗੀ ਔਰ ਆਪਕੋ ਆਪਣੀ ਆਗੋਸ਼ ਸਲਾਮਤ ਮੇਂ ਲੈ ਲੇਗੀ ਔਰ ਕਹੇਗੀ ਕਿ ਐ ਮੇਰੇ ਬੰਦੇ, ਅਬ ਤੂੰ ਮੇਰੀ ਤਰਫ ਵਾਪਸ ਆ ਗਿਆ ਨਾ, ਜਾ ਮੈਨੇ ਤੁਝੇ ਮੁਆਫ ਕਰ ਦਿਆ, ਤੇਰੀ ਤੋਬਾ ਕਬੂਲ ਕੀ। ਤੋਬਾ ਕਬੂਲ ਕਰਨੇ ਕੀ ਸਭ ਬੜੀ ਨਿਸ਼ਾਨੀ ਆਤੀ ਹੈ ਕਿ ਆਪਕੋ ਤੋਫੀਕ ਮਿਲਤੀ ਹੈ ਉਸ ਦਰ ਪੇ ਵਾਪਸ ਆਨੇ ਕੀ। ਅੱਲਾਹ ਕੀ ਜ਼ਾਤ ਆਪਕੋ ਅਹਿਸਾਸ ਦਿਲਾਤੀ ਹੈ ਕਿ ਤੂੰ ਗਲਤੀ ਕਰ ਬੈਠਾ ਹੈ, ਅਬ ਗਲਤੀ ਕੀ ਗੁੰਜਾਇਸ਼ ਕੈਸੀ ਹੈ, ਜਾ ਮੇਰੇ ਮਹਿਬੂਬ ਕੇ ਦਰ ਪੇ ਆਪਣਾ ਮਾਥਾ ਟੇਕ ਦੇ, ਜਬੀਨ ਕੋ ਉਸ ਦਰ ਪੇ ਰੱਖ ਦੇ, ਉਹ ਦਰੇ ਨਿਆਜ਼ ਪੇ ਜਾ ਕੇ ਸਿਰਫ ਮੇਰੇ ਸਰਕਾਰ ਪੇ, ਮੇਰੇ ਮਹਿਬੂਬ ਪੇ ਦਰੂਦ ਓ ਸਲਾਮ ਕਾ ਨਜ਼ਰਾਨਾ ਪੇਸ਼ ਕਰ, ਜੋ ਮੈਂ ਕਰਤਾ ਹੂੰ ਮੈਂ ਤੇਰੇ ਗੁਨਾਹੋਂ ਕੋ, ਮੈਂ ਤੇਰੇ ਐਬੋਂ ਕੋ ਬਖਸ਼ ਦੂੰਗਾ, ਤੁਝੇ ਇਬਾਦਤ ਕਾ ਜ਼ੋਕ ਵੀ ਦੇ ਦੂੰਗਾ। ਸਮੇਂ ਬੜਾ ਖੂਬਸੂਰਤ ਸਾ ਇਹ ਪ੍ਰੋਗਰਾਮ ਹੈ, ਖੂਬਸੂਰਤ ਸੀ ਡਿਸਕਸ਼ਨ ਹਮਾਰੇ ਸਾਥ ਸਾਥ ਚੱਲ ਰਹੀ ਹੈ, ਇੱਕ ਬੜਾ ਖੂਬਸੂਰਤ ਸਾ ਕਲਾਮ ਹੈ ਜਿਸ ਕੀ ਫਰਮਾਇਸ਼ ਵੀ ਆਈ ਹੈ ਮੁਝੇ, ਔਰ ਸੋਚਾ ਕਿ ਇਹ ਕਲਾਮ ਇਸ ਦੌਰਾਨ ਪਲੇ ਹੋਣਾ ਚਾਹੀਏ, ਕਿਉਂਕਿ ਜੋ ਬਾਤ ਕੀ ਪੀਕ ਹੈ ਉਹ ਇਸ ਜਗ੍ਹਾ ਤੱਕ ਪਹੁੰਚ ਗਈ। ਉਮੀਦ ਆਪਣੇ ਸਾਥ ਹੋਂਗੇ, ਰੇਡੀਓ ਫਜ਼ਾ 97.1 FM ਪਰ ਲਾਈਵ ਸਟੂਡੀਓ ਆਪਕਾ ਮੇਜ਼ਬਾਨ ਨਾਸਿਰ ਖਾਨ ਆਪਕੇ ਸਾਥ ਮੌਜੂਦ ਹੈ। 0115-7100-971 ਇਹ ਉਹ ਨੰਬਰ ਹੈ ਜਿਸ ਨੰਬਰ ਪੇ ਆਪ ਮੁਝ ਸੇ ਰਾਬਤਾ ਕਰੇਂਗੇ। ਸਟੇ ਟਿਊਨ ਇਨ ਫਜ਼ਾ 97.1 FM, ਇੰਜੋਏ ਕੀਜੀਏ ਕੋਕ ਸਟੂਡੀਓ ਖੂਬਸੂਰਤ ਟ੍ਰੈਕ ਤੂ ਕੁਜਾ ਮਨ ਕੁਜਾ, ਸ਼ਿਰਾਜ਼ ਉਬਲ ਐਂਡ ਰਫਾਕਤ ਅਲੀ ਖਾਨ ਸਾਹਿਬ ਕੀ ਆਵਾਜ਼ ਮੇਂ। ਸਟੇ ਟਿਊਨ ਐਂਡ ਯੋਰ ਹੋਸਟ ਇਜ਼ ਰਾਈਟ ਹੇਅਰ।